ਲਬਾਤਾਰ ਸਲਾਣੀਆਂ ਔਰ ਖਾਸ ਖਾਸ ਖਬਰਾਂ ਵੀ ਸੁਣਾਣੀਆਂ ਔਰ ਲੋਕ ਗੀਤ ਵੀ ਜੋ ਹੈ ਤੁਸਾਂ ਸਾਹਮਣੇ ਆਸਾ ਅੱਜ ਕੇ ਸੁਣਾਣੇ। ਤੋ ਸਭੀ ਤੋਂ ਪਹਿਲੇ ਜੋ ਹੈ ਆਸਾ ਸ਼ੁਰੂਆਤ ਕਰਨੀ ਜੀ ਆਪਣੇ ਮਾਰੇ ਖਾਸ ਖਾਸ ਅੱਜ ਕੀਆਂ ਖਬਰਾਂ ਸਾਥ ਹੈ। ਤੋ ਜੀ ਪਹਿਲੀ ਖਬਰ ਹੈ ਪ੍ਰਦੇਸ਼ੋ ਦੇ ਪੰਚਾਇਤੀ ਰਾਜ ਸੰਸਥਾ ਔਰ ਲਈ ਜੋ ਚੁਣਾਵ ਪ੍ਰਚਾਰ ਹੈ ਇਸੇ ਲਗਾਤਾਰ ਜੋ ਹੈ ਜਾਰੀ ਹੈ। ਸਭੀ ਉਮੀਦਵਾਰ ਮਤਦਾਤਾ ਜੋ ਹੈ ਇਹ ਆਪਣੇ ਮਤਲਬ ਰੁਝਾਨੇ ਦੇ ਤਈ ਪ੍ਰਾਥਮਿਕਤਾ ਰੇ ਤਿੰਨਾਂ ਦੇ ਸਾਹਮਣੇ ਆਪਣੇ ਵੋਟ ਮੰਗਣੇ ਜਾਣੇ ਲੱਗੀ ਰਹੇ ਔਰ ਇਹ ਜੋ ਪੰਚਾਇਤੀ ਦੇ ਚੁਣਾਵ ਹੈ ਇਹ 26 ਤਰੀਕਾ ਖੇ 28 ਤਰੀਕਾ ਖੇ ਔਰ 30 ਤਰੀਕਾ ਖੇ ਮਤਲਬ ਇਹ ਮਈਆ ਦੇ ਜੋ ਹੈ 26 28 ਔਰ 30 ਤਰੀਕਾ ਖੇ ਜੋ ਹੈ ਤਿੰਨ ਚਰਨੋਂ ਦੇ ਜੋ ਹੈ ਇਹ ਪੰਚਾਇਤੀ ਰੇ ਮਤਦਾਨ ਹੈ ਵੋ ਉਣੇ। ਤੋ ਜੀ ਅਗਲੀ ਖਬਰ ਹੈ ਹਿਮਾਚਲ ਪ੍ਰਦੇਸ਼ ਦੇ ਮਾਰੇ ਮਿਡ ਡੇ ਮੀਲ ਵਰਕਰ ਔਰ ਜੋ ਆਂਗਨਵਾੜੀ ਕਾਰਕਰਤਾ ਹੈ ਇਹਨਾਂ ਜੋ ਯੂਨੀਅਨ ਹੈ ਇਹਨੇ ਰਾਜ ਨਿਰਵਾਚਨ ਆਯੋਗ ਦੁਆਰਾ ਆਂਗਨਵਾੜੀ ਵਾਲੀ ਔਰ ਮਿਡ ਡੇ ਮੀਲ ਵਾਲਿਆਂ ਦੀ ਜੋ ਮਤਲਬ ਤੇਤੀ ਡਿਊਟੀ ਲਗਾਈ ਤੀ ਪੰਚਾਇਤ ਚੁਣਾਵ ਦੇ ਦੌਰਾਨ ਕਿ ਰੋਟੀਆਂ ਬਣਾਉਣੇ ਦੀ ਤੋ ਤਿੰਨੇ ਇਹ ਤਰ੍ਹਾਂ ਜੋ ਹੈ ਮਤਲਬ ਇਹ ਵੀ ਆ ਸਾਰੀ ਡਿਊਟੀ ਕਿਉਂ ਲਗਾਈ ਬੜੇ ਵਿਰੋਧ ਕਰ ਰੱਖਿਆ ਔਰ ਨਾਰਾਜ਼ ਹੈ ਤੇ ਗੱਲਾਂ ਤੇ ਕਿਉਂਕਿ ਇੱਕ ਦੋ ਮਤਲਬ ਸਭੀ ਕੇ ਪਤਾ ਹੈ ਚੁਣਾਵ ਹੈ ਤੋ ਸਭ ਕੁਛ ਸਭੀ ਦੇ ਡਿਊਟੀਆਂ ਲੱਗਣੇ ਲੱਗ ਰਹੀਆਂ ਪਰ ਯੂਨੀਅਨ ਆਰ ਮਾਧਿਅਮ ਹੈ ਤੋ ਜੋ ਇਹਨਾਂ ਇਹ ਤੇਰਾ ਵਿਰੋਧ ਕਰ ਰੱਖਿਆ। ਤੋ ਜੀ ਇਹ ਵੀ ਸੁਣੋ ਤੁਸੀਂ ਸਭੀ ਤੋਂ ਪਹਿਲੇ ਇੱਕ ਲੋਕ ਗੀਤ।

ਹਿਮਾਚਲੀ ਬੋਲੀਆਂ ਅੰਦਰ ਕਾਂਗੜੀ ਕਾਰਜਕ੍ਰਮ 'ਚ ਅਸਾਂ ਆਪਣੀਆਂ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ। ਜਿਸ ਪਾਸੇ ਤਿੱਖਾ ਉਸ ਪਾਸੇ ਪੋਆ ਦੀ ਗਰਮੀ ਦੀ ਮਾਰ ਕਾਂਗੜੀ ਕਾਰਜਕ੍ਰਮ 'ਚ ਕਬੂਲ ਕਰਾ ਵੰਦਨਾ ਰਾਣਾ ਦਾ ਨਮਸਕਾਰ। ਜੀ ਹਾਂ ਸਰੋਤਿਓ, ਅੱਜ ਕੱਲ੍ਹ ਬਥੇਰੀ ਗਰਮੀ ਪੋਆ ਦੀ ਹੈ, ਕਨੇ ਬੜੀ ਤੇਜ਼ ਧੁੱਪ ਪੋਆ ਦੀ ਹੈ। ਦੇਹ 'ਚ ਇਸਾ ਗਰਮੀਆਂ 'ਤੇ ਬਚਣੇ ਵਾਸਤੇ ਥੋੜ੍ਹੀ ਜਿਹੀ ਸਾਵਧਾਨੀ, ਆਪਣਾ ਖਾਣ ਪਾਣ 'ਚ ਬਦਲਾਵ ਹੋਣਾ

ਖਬਰਾਂ ਕੰਨੇ ਲੋਕ ਗੀਤਾਂ ਕੰਨੇ ਤੁਸਾਂ ਦਾ ਮਨੋਰੰਜਨ ਤਾਂ ਅਸਾਂ ਕਰਦੇ ਹਨ ਲਿਆ ਸ਼ੁਰੂਆਤ ਕਰਦੇ ਹਨ ਇੱਕ ਸਹਿਗਾਨ ਕੰਨੇ ਮਿਲੀਆਂ ਜੁਲੀਆਂ ਆਵਾਜ਼ਾਂ ਵਿੱਚ ਸੁਣਦੇ ਇਹ ਲੋਕ ਗੀਤ।

ਇੱਕ ਕਾਇਦਾ ਹੁੰਦਾ ਥਾ ਲੋਕਾਂ ਦਾ, ਚਾਹੇ ਸਹਿ ਘਰੇ 'ਚ ਹੁੰਦੇ ਥੇ ਜਾਂ ਬਾਹਰ ਕਮਾਉਂਦੇ ਥੇ ਕੁਥੂ ਜਾਂ ਆਪਣੇ ਕੰਮ ਕਾਰੇ ਪਰ ਹੁੰਦੇ ਥੇ, ਤਾਂ ਟਾਈਮੇ ਪਰ ਆਪਣੇ ਸਭ ਕੰਮ ਕਾਰ ਕਰਦੇ ਥੇ, ਟਾਈਮੇ ਪਰ ਖਾਣਾ ਸੋਣਾ ਉੱਠਣਾ ਫਿਰੀ ਜਗਣਾ। ਪਹਿਲਕੇ ਟਾਈਮੇ ਵਿੱਚ ਤਾਂ ਜ਼ਿੰਦੜੀ ਵੀ ਇਤਨੀ ਸੌਖੀ ਨਹੀਂ ਥੀ, ਕੋਈ ਸਹੂਲਤਾਂ ਨਹੀਂ ਥੀਆਂ। ਤੁਸਾਂ ਆਪਣੇ ਮਾਤਾ ਪਿਤਾ 'ਤੇ ਪੁੱਛਾਂ ਵੀ ਪਹਿਲਕਾ ਟਾਈਮ ਕਦੇ ਹੁੰਦਾ, ਤਾਂ ਉਹ ਬੋਲਦੇ ਕਿ ਆਉਣ ਦੇ ਟਾਈਮ 'ਚ ਤਾਂ ਦੇਖਾ ਜਿਤਨੀਆਂ ਸਹੂਲਤਾਂ ਆ ਜਾਣ, ਉਤਨੀਆਂ ਸਹੂਲਤਾਂ ਪਹਿਲੇ ਨਹੀਂ ਥੀਆਂ। ਕਨੇ ਬੜਾ ਭਾਰੀ ਮਿਹਨਤ ਕਰਨਾ ਪਾਉਂਦੀ ਥੀ ਆਪਣੀ ਜ਼ਿੰਦੜੀ ਜੋ ਖੁਸ਼ਹਾਲ ਬਣਾਉਣ ਵਾਸਤੇ। ਪਰ ਦੇਖਾ ਫਿਰ ਵੀ ਮਾਣੂ ਦੀ ਜ਼ਿੰਦੜੀ ਜਿਹੜੀ ਹੈ ਸਾ ਕਿਤਨੀ ਖੁਸ਼ਹਾਲ ਕਨੇ ਸੰਤੋਖੀ ਹੁੰਦੀ ਥੀ। ਕਿੰਨਾ ਉਹ ਅਨੁਸ਼ਾਸਨ ਵਿੱਚ ਰਹਿੰਦੇ ਥੇ, ਕਨੇ ਕਾਇਦਿਆਂ ਕਨੇ ਕੁਦਰਤ ਕਨੇ ਜੁੜੇ ਥੇ। ਅੱਜ ਅਸਾਂ ਚੋਵੇਂ ਪਾਸੇ ਜਿਤਨੀ ਵੀ ਤਰੱਕੀ ਦਿਖਦੇ ਸੈ ਇੱਕ ਦਿਨ 'ਚ ਨਹੀਂ ਮਿਲੀ। ਉਹ ਦੇਖਾ ਆਜ਼ਾਦੀ ਅਸਾਂ ਜੋ ਕੀ ਦਿਨੇ 'ਚ ਥੋੜ੍ਹੀ ਮਿਲੀ ਹੈ, ਅਨੁਸ਼ਾਸਨ 'ਚ ਰਹਿ ਕੇ ਅਸਾਂ ਜੋ ਆਜ਼ਾਦੀ ਅਸਾਂ ਦੇ ਪੁਰਖਿਆਂ ਨੇ ਦਵਾਈ ਹੈ। ਅੱਜ ਮਾਣੂ ਦੀ ਜ਼ਿੰਦੜੀ ਮਨਮਰਜ਼ੀ ਦੀ ਹੋਈ ਗਈ ਹੈ। ਨਾ ਖਾਣੇ ਦਾ ਕੋਈ ਟਾਈਮ ਹੈ, ਨਾ ਸੋਣੇ ਦਾ ਕੋਈ ਟਾਈਮ ਹੈ, ਨਾ ਮਤਲਬ ਮਰਜ਼ੀ ਦਾ ਹੀ ਹੈ ਸਾਰਾ ਕੁਛ। ਜਲੂ ਜੀ ਦਿਲ ਕਰਾ ਦਾ ਸੋਵਾ ਦੇ, ਚਾਹੇ ਰਾਤੀ ਦੇ 12 ਵਜੇ ਆ ਦੇ ਸੋਣੇ ਜੋ, ਕਨੇ ਬਿਹਾਗਾ ਉੱਠਾ ਦੇ ਤਾਂ ਅਲਸਾਏ ਹੁੰਦੇ, ਕਦੀ ਦਿਨੇ ਦੁਪਹਿਰੇ ਉੱਠਦੇ ਕਈ ਲੋਕ ਤਾਂ ਅਸਾਂ ਵੀ ਬੱਚਿਆਂ ਜੋ ਇਹ ਬੋਲਦੇ ਵੀ ਛੋੜ ਉੱਠਾ ਕਨੇ ਛੋੜ ਉੱਠ ਕੇ, ਤਾਂ ਹੀ ਤੁਸਾਂ ਦਾ ਕੰਮ ਹੋਣਾ ਹੈ, ਤਾਂ ਹੀ ਪੜ੍ਹਾਈ ਲਿਖਾਈ ਜੋ ਕਨੇ ਹੋਰ ਘਰੇ ਦੇ ਜਿਹੜੇ ਕੰਮ ਹੁੰਦੇ ਤਿੰਨਾਂ 'ਚੋਂ ਟਾਈਮ ਮਿਲਣਾ। ਪਰ ਦੇਖਾ ਜਿੰਨਾ ਜੀ ਬਦਲਾਵ ਹੋਆ ਦਾ ਉਹਨਾਂ ਉਹਨਾਂ ਅਸਾਂ ਦੀ ਜ਼ਿੰਦੜੀ ਵੀ ਜਿਹੜੀ ਹੈ ਸੈ ਆਲਸੇ 'ਚ ਭਰੋਆ ਦੀ ਹੈ। ਕਨੇ ਅਗਰ ਅਸਾਂ ਪਹਿਲਕਾ ਟਾਈਮ ਦਿਖਦੇ ਹਨ ਤਾਂ ਵਿਆਹਗਾ 4 ਵਜੇ ਲੋਕ ਉੱਠਦੇ ਥੇ, ਨਿਆਣੇ ਵੀ ਉੱਠੀ ਜਾਂਦੇ ਹੈ ਸੌਗੀ। ਕਨੇ ਇੱਕ ਟਾਈਮ ਹੁੰਦਾ ਥਾ ਹਰ ਕੰਮੇ ਦਾ, ਪਰ ਹੁਣ ਮਰਜ਼ੀ ਦੇ ਮਾਲਕ ਸਾਰੇ ਬਣੇ ਹੁਣ ਤਾਂ ਅੱਜ ਕੇ ਟਾਈਮੇ 'ਚ ਇਹ ਚੀਜ਼ ਬੜਾ ਭਾਰੀ ਜ਼ਰੂਰੀ ਹੈ। ਟਾਈਮੇ ਦੀ ਬੱਚਤ, ਅਨੁਸ਼ਾਸਨ 'ਚ ਰਹਿਣਾ ਅੱਜ ਕੇ ਟਾਈਮੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਕੱਲ੍ਹ ਦਿਖਾ ਲੋਕਾਂ 'ਚੋਂ ਤਣਾਅ ਵੀ ਇਸ ਵਜ੍ਹਾ 'ਤੇ ਉਹ ਆਉਂਦਾ ਹੈ ਕਿ ਕੋਈ ਤਰੀਕਾ ਨਹੀਂ ਹੈ, ਕੋਈ ਸਲੀਕਾ ਨਹੀਂ ਹੈ ਜ਼ਿੰਦੜੀ ਜਿਣੇ ਦਾ, ਤਾਂ ਤਣਾਅ ਉਹ ਆਉਂਦਾ। ਟਾਈਮੇ ਪਰ ਕੋਈ ਕੰਮ ਹੁੰਦਾ ਨਹੀਂ ਹੈ, ਕਨੇ ਟਾਈਮੇ ਪਰ ਕੁਛ ਹਾਸਲ ਨਹੀਂ ਕਰਦੇ, ਸੋਈ ਰਹਿੰਦੇ ਹਨ। ਫਿਰ ਤਾਂ ਜੀ ਟਾਈਮ ਨਿਕਲ ਜਾਂਦਾ ਤਾਂ ਬੋਲਦੇ ਕਿ ਆਹ ਤਾਂ ਟਾਈਮ ਨਿਕਲੀ ਹੈ, ਹੁਣ ਆਹ ਕਿਆ ਕਰਨਾ। ਤਾਂ ਇਹ ਸੋਚੀ ਸੋਚੀ ਨੇ ਮਾਣੂ ਜਿਹੜਾ ਸੈ ਤਣਾਅ ਵਿੱਚ ਰਿਹਾ ਦਾ ਹੈ। ਤਾਂ ਅਸਾਂ ਜੋ ਜਿਹੜਾ ਜੀ ਅਨੁਸ਼ਾਸਨ ਹੈ ਸੈ ਅਸਾਂ ਜੋ ਆਪਣੀ ਕੁਦਰਤ 'ਤੇ ਸਿੱਖਣਾ ਚਾਹੀਦਾ, ਸੈਨਾ 'ਤੇ ਸਿੱਖਣਾ ਚਾਹੀਦਾ, ਕਨੇ ਸਕੂਲਾਂ 'ਤੇ ਸਿੱਖਣਾ ਚਾਹੀਦਾ ਕਿ ਟਾਈਮੇ ਪਰ ਹਰ ਕੰਮ ਕਾਰ ਪੜ੍ਹਾਈ ਲਿਖਾਈ ਹੁੰਦੀ ਹੈ। ਕਨੇ ਦੇਖਾ ਜਾਲੂ ਜੀ ਅਸਾਂ ਦੀ ਛੁੱਟੀ ਹੁੰਦੀ ਆ ਤਾਂ ਅਸਾਂ ਅਨੁਸ਼ਾਸਨ 'ਚ ਨਹੀਂ ਰਹਿੰਦੇ, ਕਨੇ ਪੂਰਾ ਕੰਮ ਪੂਰਾ ਦਿਨ ਲੇਟ ਲੇਟ ਹੁੰਦਾ ਰਹਿੰਦਾ, ਕਨੇ ਕੋਈ ਆਰਾਮ ਵੀ ਨਹੀਂ ਮਿਲਦਾ। ਪਰ ਚਲੋ ਇੱਕ ਦਿਨ ਛੁੱਟੀ ਹੁੰਦੀ, ਪਰ ਕਈ ਲੋਕਾਂ ਦਾ ਪੂਰਾ ਟਾਈਮ ਜਿਹੜਾ ਸੈ ਇੰਨਾ ਨਿਕਲੀ ਆਉਂਦਾ। ਤਾਂ ਅਸਾਂ ਦਾ ਬੋਲਣ ਦਾ ਮਤਲਬ ਹੈ ਕਿ ਅਸਾਂ ਜੋ ਅਨੁਸ਼ਾਸਨ ਵਿੱਚ ਰਹਿਣਾ ਚਾਹੀਦਾ, ਇੱਕ ਕਾਇਦਾ ਰੱਖਣਾ ਚਾਹੀਦਾ, ਕਨੇ ਟਾਈਮੇ ਦਾ ਸਨਮਾਨ ਕਰਨਾ ਚਾਹੀਦਾ, ਵਕਤ ਦਾ ਜਿਹੜਾ ਵਕਤ ਕਨੇ ਚੱਲਣਾ ਚਾਹੀਦਾ। ਕਿੰਨਾ ਵਕਤ ਇੱਕ ਵਾਰੀ ਚਲੀ ਗਿਆ ਤਾਂ ਸੈ ਫਿਰ ਮੁੜ ਕੇ ਨਹੀਂ ਆਉਂਦਾ। ਤਾਂ ਅਨੁਸ਼ਾਸਨ ਅਸਾਂ ਜੋ ਇਹੀ ਸਿਖਾਉਂਦਾ ਕਿ ਆਪਣੇ ਟਾਈਮੇ ਦਾ ਇਸਤੇਮਾਲ ਸਹੀ ਤਰੀਕੇ ਨੇ ਸਹੀ ਗੱਲਾਂ 'ਚ ਕਰਨਾ ਚਾਹੀਦਾ, ਕਨੇ ਆਪਣੀ ਜ਼ਿੰਦੜੀ ਜੋ ਖੁਸ਼ਹਾਲ ਬਣਾਉਣ ਵਾਸਤੇ ਇਸ ਅਨੁਸ਼ਾਸਨ ਦਾ ਇਸਤੇਮਾਲ, ਇਸਦਾ ਮਹੱਤਵ ਅਸਾਂ ਸਾਰਿਆਂ 'ਚੋਂ ਸਮਝਣਾ ਚਾਹੀਦਾ ਹੈ। ਕਨੇ ਜ਼ਿੰਦੜੀ ਤਾਂ ਦੇਖਾ ਇਮਤਿਹਾਨ ਹੈ। ਅਗਰ ਜ਼ਿੰਦੜੀ 'ਚ ਅਸਾਂ ਅਨੁਸ਼ਾਸਨ ਵਿੱਚ ਰਹਿੰਦੇ ਹਨ ਤਾਂ ਆਪਣੀ ਜ਼ਿੰਦੜੀ ਜੋ ਅੱਬਲ ਬਣਾਈ ਸਕਦੇ ਹਨ, ਕਨੇ ਖਰੇ ਦਾਏ ਖੁਸ਼ਹਾਲ ਜ਼ਿੰਦੜੀ ਅਸਾਂ ਜੀ ਸਕਦੇ ਹਨ। ਅੰਕੁਸ਼ ਸੰਦਲ ਦੀ ਆਵਾਜ਼ 'ਚ ਸੁਣਦੇ ਹਨ ਕਾਰਿਕ੍ਰਮ ਦਾ ਇਹ ਅਗਲਾ ਲੋਕ ਗੀਤ।